0: ਆਉਂਕੇ ਨਾ ਜੀ ਕੌਲ ਦੇ ਬਿਲਕੁਲ ਡ੍ਰੌਪ ਸ਼ਡੇਰ ਜ਼ਿਆਤ ਮੰਨਣਾ ਕੌਲ ਕੇ ਵਲ ਯੇ ਜਹਾਨ ਬਨੇ ਨਾ ਪ੍ਰੋਗਰਾਮ ਇਸ਼ਮਾ ਕਸਮੈਟਿਕ ਤੀ ਮੌਤ ਵਿਲੀ ਸੀ ਸੁਬਦ ਬਰ ਤਾਰਿਕ ਕਸੀ ਕਲਬਾਨੀ ਚ ਬਲਸੋ ਕੋ ਦਿੱਕੀ ਮਜ਼ੇ ਨਰਸੀ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ
0: ਜੀ ਸੁਖ ਖਬਰ ਕਿ ਵੀ ਕਿਮ ਜ਼ੇ ਨਾ
1: ਅਦਿਲ ਖਬਰ ਕਾ
0: ਅਦਿਲ ਖਬਰ ਕਿ ਵੀ
1: ਜੀ
0: ਅਦਿਲ ਤਾਂ ਇਸ਼ਮਾ ਕਸਮੈਟਿਕ ਪ੍ਰੋਗਰਾਮ ਕੇ ਹਰ ਕੇ ਲੇਵੀ ਜੀ ਆਦਿਲ ਬਈ ਸਰੰਗ ਸ਼ਹੀ ਗਨਾ ਅਲਹਮਦੁਲਿਲਾ ਟਿਕ ਟਾਕ ਵੇਲੇ ਖਫਾ ਖਫਾ ਲੱਗੇ ਜੀ ਬਸ ਗਰਮੀ ਨਾ ਜ਼ੋਨ ਬਚ ਕੇ ਵਾ ਸ਼ਾਮ ਜੀ ਜੀ ਬਸ ਗਰਮੀ ਗੋਰਾ ਦਾ ਬਦੇ ਦਿਲ ਵੀ ਕਹਿਣਾ ਚੀ ਡੇਰਾ ਗਰਮੀ ਹਾਂ ਤੋਰਾ ਵਨ ਕਵੀ ਉਹਦੇ ਨੇ ਲਵਾ ਡੇਰਾ ਯਖਨੀ ਹਾਂ ਤੋਰਾ ਵਨ ਕਵੀ ਸ਼ਾਮ ਜੀ ਜੀ ਦਾਰਾ ਤੂੰ ਇੱਕ ਨਾ ਅਵਲੀ ਸਲ ਕੌਲ ਦਿਕੜੇ ਦੇ ਹਾਂਜੀ ਅਵਲੀ ਸਲ ਕੌਲ ਦਿਕੜੇ ਦੇ ਬਿਆਹ ਉਧਰ ਤਾਂ ਇਸ਼ਮਾ ਕਸਮੈਟਿਕ ਪ੍ਰੋਗਰਾਮ ਕੀ ਡੇਰ ਡੇਰ ਹਰ ਕਲੇ ਵੀ ਆਈ ਹਾਂਜੀ ਦਾਰਾ ਤੂੰ ਇਹ ਕਹਿਣਾ ਚੇ ਮੋ ਪ੍ਰੋਗਰਾਮ ਕੇ ਯੋ ਸਵਾਲ ਕੜਾਈ ਦੇ ਦਾਗੇ ਜਵਾਬ ਦਰਸੀ ਹੋ ਕੇ ਨਾ ਅੱਛਾ ਜੀ ਤਬੀ ਸਿਦਾਗ ਦੇ ਆ ਨੌਮ ਦੇ ਦੋ ਬਰਾ ਵਸ਼ਿਆ ਆਦਿਲ ਟਿਕ ਸ਼ਾ ਸਹੀ ਦਾ ਜਵਾਬ ਮੇ ਦੇ ਨੋਟ ਕੋ ਡੇਰਾ ਜ਼ਿਆਤਾ ਮੰਨਣਾ ਟਿਕ ਸ਼ਾ ਓਕੇ ਲਾਫੀਜ਼ ਕਾਲ ਕੇ ਵਲੀ ਡੇਰਾ ਜ਼ਿਆਤਾ ਮੰਨਣਾ ਬਿਲਕੁਲ ਆਦਿਲ ਕਾਲ ਕੜੇ ਉਹ ਨੋ ਡੇਰਾ ਜ਼ਿਆਤਾ ਮੰਨਣਾ ਚਾਹੀਏ ਪ੍ਰੋਗਰਾਮ ਸ਼ੀ ਦੇ ਕਾਲ ਵਕੋ ਅਸਲਾਮ ਅਲੈਕੁਮ ਨੈਕਸਟ ਕਾਲਰ ਅਲਹਮਦੁਲਿਲਾ ਟਿਕ ਟਾਕ ਜੀ ਸੁਖ ਖਬਰ ਹੈ ਕਿ ਵੀ ਕਿਮ ਜ਼ੇਨਾ ਗੁਲਲਈ ਖਬਰ ਇੱਕ ਵਿਕ ਰਕਨਾ ਗੁਲਲਈ ਸਰੰਗ ਸ਼ਾਇਕਨਾ ਅਲਹਮਦੁਲਿਲਾ ਠੀਕ ਠਾਕ ਪ੍ਰੋਗਰਾਮ ਹੋਰ ਵੀ ਕਨਾ ਇਸ਼ਮਾ ਕਸਮੈਟਿਕ ਅਵਲ ਬਦਾਰ ਤੋ ਇਹ ਗਨਾ ਸਵਾਲ ਬਦਰ ਨ ਕਵੋ ਹੋ ਅਵਲ ਬਦਾਰ ਤੋ ਇਹ ਇਸ਼ਮਾ ਕਮ ਪ੍ਰੋਡਕਟ ਦੇ ਇਸਤੇਮਾਲ ਦੀ ਮਾਸ਼ਾਅੱਲਾ ਜ਼ਬਰਦਸਤ ਬਿਹਤਰੀਨ ਜ਼ਬਰਦਸਤ ਅੱਛਾ ਜੀ ਦਾਰਾ ਤੂੰ ਆ ਚ ਪ੍ਰੋਡਕਟ ਦੀ ਚਾਹ ਉਖਲੇ ਬਾਇਸ ਗ੍ਰੇਟ ਸ਼ੋਪਿੰਗ ਸੈਂਟਰ ਬਿਲਕੁਲ ਬਾਇਸ ਗ੍ਰੇਟ ਸ਼ੋਪਿੰਗ ਸੈਂਟਰ ਚ ਕੇਮ ਦੇ ਪੋ ਉਮਰਦੀਨ ਪਲਾਜ਼ੇ ਕੇ ਇਨ ਉਮਰ ਗੋਲ ਕਾ ਬਿਲਕੁਲ ਬਖਸ਼ੇ ਨੋ ਸਵੀ ਗਨਾ ਨੋ ਆਗਾ ਚ ਕੇਮ ਦੇ ਬਿਲਕੁਲ ਦੁਕਾਨ ਕੇ ਮੌਜੂਦ ਖੁਦਾ ਰਤ ਹੋਏ ਚੀ ਮਤਲਬ ਵੇਰ ਸੀ ਯੁਵਾ ਪੀਲਾ ਚਾਹ ਇਧਰ ਬਣੇ ਸੀ ਹੋ ਕੇ ਨਾ ਹਾਂਜੀ ਠੀਕ ਸ਼ਬਾਸ ਮਾਸ਼ਾਅੱਲਾ ਸ਼ਾ ਖਬਰ ਦੋ ਸਹੀ ਦਾ ਦਰ ਤੂੰ ਹੀ ਕਹਿਣੇ ਸਵਾਲ ਮਿਕੜੇ ਹੋ ਸਵਾਲ ਜਵਾਬ ਦਰਜੀ ਸਵਾਲ ਜਵਾਬ ਸਹੀ ਆਓ ਕਹਿਣਾ ਜੀ ਅੱਛਾ ਜੀ ਠੀਕ ਸ਼ਾ ਗੁਲਲਈ ਕਾਲ ਕਰੇ ਮੈਂ ਕਹਿਣਾ ਗੁਲਲਈ ਹੀ ਕਹਿਣਾ ਠੀਕ ਸ਼ੋ ਡੇਰ ਅਜ਼ੀਆ ਤੋਂ ਮੰਨਣਾ ਲੋ ਯਾ ਖਜ਼ਾ ਸ਼ਾ ਓਕੇ ਲਫੀ ਡੇਰ ਅਜ਼ੀਆ ਤੋਂ ਮੰਨਣਾ ਕਾਲ ਕਵਲ ਯੋ ਜਹਾਨ ਮੰਨਣਾ ਚੇ ਪ੍ਰੋਗਰਾਮ ਕੇ ਦੇ ਕਾਲ ਵਗ ਡੇਰ ਮੰਨਣਾ ਹਾਂਜੀ ਪ੍ਰੋਗਰਾਮ ਇਸ਼ਮਾ ਕਸਮੈਟਿਕ ਦੇ ਉਦੇ ਨਾਲ ਬਿਲਕੁਲ ਇਨਾਮ ਬਈ ਚੁਕਮ ਦੇ ਕਨਾ ਨੋ ਆਗਾ ਹਾਂ ਬਸ ਬਿਲਕੁਲ ਇਰਦ ਗਿਰ ਚੁਕਮ ਦੇ ਮਾਸ਼ਾਅੱਲਾ ਆਗਾ ਹਾਂ ਚਰਤ ਕੇ ਪ੍ਰੋਗਰਾਮ ਹੋਰ ਵੀ ਔਰ ਬਿਲਕੁਲ ਮੈਸੇਜ ਹੋਵਕ ਚੇ ਬਿਲਕੁਲ ਪ੍ਰੋਗਰਾਮ ਚੁਕਮ ਦੇ ਸਹੀ ਡੇਰ ਅਜ਼ੀਆ ਤੋਂ ਮੰਨਣਾ ਇਨਾਮ ਬਈ ਯੋ ਜਹਾਨ ਮੰਨਣਾ ਮਾਸ਼ਾਅੱਲਾ ਜ਼ਬਰਦਸਤ ਇਨਸਾਨ ਦੇ ਖੁਬਸਦਾਸੀ ਦੀ ਮਸਰੂਫੀਆਤ ਡੇ ਸੀ ਹੋਤੀ ਨੋ ਮੁਲਾਕਾਤ ਡੇਰ ਟਾਈਮ ਹੋਸ਼ ਮੁਲਾਕਾਤ ਚੁਕਮ ਦੇ ਨਾ ਦੇ ਵਰਸਰਾ ਸ਼ਵਾਈ ਹੋ ਬਸ ਕਛਰ ਤੱਕ ਹਮ ਮੁਖਾ ਮਿਲਾਉ ਸ਼ੁਲਾ ਨੋ ਆਫਿਸ ਚੁਕਮ ਦੇ ਜ਼ਰੂਰ ਸਵੇਰ ਤੱਕ ਕਹਿਣਾ ਚੇ ਚੱਕਰ ਵੋ ਲਗਾਓ ਠੀਕ ਸ਼ਾ ਰੇਡੀ ਓਮਨ ਆਫਿਸ ਜ਼ਰੂਰ ਚੱਕਰ ਵੋ ਲਗਾਓ ਯੋ ਜਹਾਨ ਮਨਾ ਨਾਮ ਬਈ ਨੁਮਾਸ਼ਲਾ ਇਨਾਮ ਬਈ ਹਾਂ ਚੁਕਮ ਦੇ ਵਹੀ ਕਹਿਣਾ ਚੀ ਦੇ ਟਾਈਮ ਬਾਨੇ ਮਿਸ਼ਰ ਵੋਨੀ ਪ੍ਰੋਗਰਾਮ ਚੁਕਮ ਦੇ ਆਗਾ ਲਗਾਓ ਲੈ ਡੇਰ ਜ਼ਿਆਦਾ ਮਨਾ ਥੈਂਕ ਯੂ ਆਉਂਦੇ ਨਾ ਬਈ ਸਰ ਬਾਈ ਇਨਸ਼ਾਅੱਲਾ ਮੁਲਾਕਾਤ ਚ ਕਿਮ ਦੇ ਕਹਿਣਾ ਬਟ ਡਰਾ ਕੇ ਇਨਸ਼ਾਅੱਲਾ ਵਰਤਾਰਾ ਕੀ ਜੀ